0: ਨਿਹਨ ਨੂੰ ਕਹਿਨੋ ਰਾਜੀ ਨੂੰ ਅਮ ਅਰਾ ਬਿੱਲੀ ਗਹੀ ਸੰਕਟ ਮਨ ਤੇ ਕਾਲਾ ਲਗੀ। ਇਹਦਾ ਰਾਜੀ ਨੂੰ ਗਰਮੀ ਉੱਲਾ ਨੂੰ ਅਮ ਗਹੀ ਕੁਹਾਂ ਕਿੱਲਤ ਮਨੀ ਕਾਲੀ ਅਸਾਂ ਨਿਮ ਬਿਜਲੀ ਗਹੀ ਕੁਹਾਂ ਮਾਂਗ ਗਈ ਕਰਨੇ ਊਰਜਾ ਸੰਸਾਧਨ ਮਈਆਂ ਲਗਾਤਾਰ ਦਬਾਅ ਬੜ ਰਹਾ ਲਗੀ। ਇੰਨੇ ਪਰਿਸਥਿਤੀ ਨੂੰ ਸਰਕਾਰ ਗਹੀ ਪ੍ਰਯਾਸ ਪਰਿਆਪਤ ਮੱਲਾ ਨਮਾ ਉਰਮੈਨ ਗਹੀ ਉਰਮੈ ਗਹੀ ਕਰਤਵਿਆ ਹੀ ਕੇ ਕਾ ਬਿਜਲੀ ਗਹੀ ਅਮਨਨ ਔਰ ਅਮਨਨ ਬਚਾ ਬਾਗੇ ਨਮਾ ਭਰਪੂਰ ਪ੍ਰਯਾਸ ਨਾ ਚਾਹੀ
1: ਦੌਲੇ ਕਥਾ ਅਮ ਨਮ ਹੈ ਜ਼ਿੰਦਗੀ ਗੇ ਅਜਮ ਚਾੜ ਮਦਕ ਨਾ ਲਖੀ ਕੇ ਬੈ ਮਲੰਤੇ ਉਰਮੇ ਨਾ ਲਖ ਮਨੀ ਅਮ ਤੇਰੇ ਅਮ ਮਲਾ ਹੋਲੇ ਇੰਦਰ ਉਮ ਨਾ ਲਖੂ ਮਲ ਉਸਰਾ ਰੇ ਕਾ ਬੈ ਤੋ ਇੰਨੇ ਗੋਖਣਾ ਨਮਗੇ ਜ਼ਰੂਰੀ ਰੇ ਅਮਨ ਨਾਮ ਖਰਚ ਨਾ ਨੋ ਤੇ ਯਾ ਬੇਕਾਰ ਨਾਮ ਬਹਾ ਬੋਤ ਤੋ ਅਦੇ ਜ਼ਰੂਰਤ ਨੂੰ ਨਮਗੇ ਆਖਣਾ ਚਾਹੀ ਕਾ ਬੈ ਨਾ ਮੇਰ ਦਤ ਕਾ ਓਨ ਘੰਟਾ ਬਿਜਲੀ ਮਲ ਰਹੀ ਖਨੇ ਇਕਾਸੀ ਲੱਗੀ ਤੋ ਇਬਰਾ ਨਮਾਗੇ ਆਖਣਾ ਮਨੋ ਹੈ ਕਿ ਮਲਾ ਮਹੀਨਾ ਭਲ ਮਲ ਉਲਗੋ ਲੱਗੋ ਨਮ ਜ਼ਿੰਦਗੀ ਦੇ ਰੁਕੁਰਾ ਕੇ ਰਾਬਾਏ ਆਉਂਗੇ ਨਮਾਗੇ ਬਿੱਲੀ ਅਰਾ ਅਮਨਨ ਬਛਾਵਾ ਨਾ ਆਕੈ ਚਾਲ ਨਾ ਲਖਦਲੀ ਤੋ ਔਰ ਨਮਾਗੇ ਉਰਮਾ ਰੇਨ ਸਿਖਾਵਾ ਨਾ ਅਰਾ ਤੇਂਗਨਾ ਮਨੋ ਉਰਮੀ ਪਰਿਸਥਿਤੀ ਲੇਖਾ ਨਮਾਗੇ ਉਜੁਨਾ ਹੂੰ ਮੰਨਣਾ ਚਾਹੀ
0: ਠੋਕੇ ਕਥਾ ਬਚਕੇ ਨਮੇ ਭਾਰਤ ਰਾਜੀ ਕ੍ਰਿਸ਼ੀ ਪ੍ਰਧਾਨ ਰਾਜੀ ਤਲੀ ਇਸਨ ਕਾ ਇੰਨਾ ਨਮਹਿ ਕੁਹਾਂ ਆਬਾਦੀ ਇੰਨਾ ਹੂੰ ਤੰਗਾ ਜੀਵਿਕਾ ਚਲਾਵਾ ਅਗੇ ਖੇਤੀ ਮਈਆਂ ਨਿਰਭਰ ਰਹੀ ਨਾਮ ਹੂੰ ਤੰਗਾ ਖੇਤੀ ਬਾੜੀ ਨੰਦਤ ਸਮੇ ਤਿਰੇ ਰੋਪਾ ਇੱਦਤ ਤੋ ਇੰਨਾ ਏਮ ਨਿਮਾ ਬਾ ਬਿਦਨ ਕਾ ਇੰਨਾ ਲਾ ਮੁਰੁਖ ਚੇਪ ਕੁਠੀ ਬਰਾ ਲਗੀ ਔਂਗੇ ਨਮਹਿ ਖਲਨ ਰੋਪਾ ਇਦ ਅਗੇ ਤਿਆਰ ਨਨੁਤ ਬੀੜਾ ਗੁਠੀ ਨੂੰ ਦੌਲੇ ਤਿਆਰ ਨਨੁਤ ਅਰਾ ਸਮੇ ਤਿਰੇ ਰੋਪਨ ਇਦੋ ਥੋਲੇ ਨਮੇ ਖੇਤੀ ਹੂੰ ਸਮੇ ਤੇਰੇ ਤਿਆਰ ਮਨੋ ਕਾਲੋ ਰੋਪਾ ਸਮੇ ਤੇਰੇ ਇਦਾਰੋ ਹੋਲੇ ਦਾਓ ਫਸਲ ਮਨੋ ਸੰਗਿਆ ਰੋ ਸਮੇ ਤੇਰੇ ਇਦ ਔਰ ਹੋਲੇ ਰੋ ਕੀਟਨਾ ਕੀਟ ਕੁਠੀ ਮਲ ਮਨੋ ਸਮੇ ਤੇਰੇ ਖੰਜੀ ਪਾਣੀ ਅਰਾ ਤਿਆਰ ਮਨੀ ਕਹੀ ਹੈ ਗਮਲਾ
1: ਔਰ ਪੱਗੇ ਹੰਜ ਪਾਚੀ ਵੈ ਰੋਪਾ ਇਦਾਗੇ ਖਲ ਗੁਠੇ ਦੌਲੇ ਉਇਨਾ ਅਰਾ ਅਮ ਗੁਠੇ ਏਰਣਾ ਚਾਹੀ ਦੌਲੇ ਉਯੋਰ ਹੋਤੋਰ ਹੋਲੇ ਜੋ ਖਲਤਾ ਘਾਸੇ ਗੁੱਠੀ ਕਿੱਤੋ ਅਰਾ ਖਾਦ ਮਨੋ ਹੋਲੇ ਖਲਤਾ ਖਿਸ ਗੁੱਠੀ ਦੌਲੇ ਮਨੋ ਅਰਾ ਪਰਦੋ ਅਰਾ ਦਾਓ ਹੰਜਪਾ ਮਨੋ ਆਉਂਗੇ ਖਲ ਨੂੰ ਆਧੁਨਿਕ ਮਸ਼ੀਨ ਗੁੱਠੀ ਗੇ ਹੀ ਉਪਯੋਗ ਨੰਨਾ ਹੂੰ ਚਾਹੀ ਕਹਿਕੇ ਸਮੇਂ ਬਦਲਾ ਰਲੇ ਬੇੜਾ ਬਦਲਾ ਰਲ ਤੋ ਬੇੜਾ ਸੰਗੇ ਨਮਾਗੇ ਉਰਮਿਨ ਬਦਲਾਨਾ ਚਾਹੀ ਖਾ ਬਾਏ ਹੋਲੇ ਨਮ ਹੈ ਬੇੜਾ ਗੁੱਠੀ ਬਛਰੋ ਖਾ ਮਲਾ ਨਾਮ ਦਸ ਘੰਟਾ ਉਯਤ ਰਦਾ ਤੋ ਨਮੇ ਦੋ ਘੰਟਾ ਨੂੰ ਕਾਮ ਮਨੋ ਕਾਲ ਹੈ ਕਿ ਮਨਾ ਖਲ ਨੂੰ ਪਾਤੀ ਪਾਤੀ ਗੁੱਠੇ ਰੋਪਾਈ ਦੇਣਾ ਚਾਹੀ ਜੇ ਤੇਰਾ ਮਾਲ ਦੇਣਾ ਚਾਹੀ ਤੋ ਕੇਂਦਰ ਮੰਨੇ ਕਿ ਲਾਈਨ ਲੈਣੀ ਦੋ ਵਾਰੀ ਕਾਮ ਉਸਰਾ ਰੀ ਕਾ ਬਾਈ ਇੰਨੇ ਲਗਾ ਕੁਹਾ ਕੁਹਾ ਰਾਜੇ ਨੂੰ ਮਸਿਨ ਤੁਰੂ ਖਲ ਨਨ ਉਈਨਾਈ ਅਰਾ ਅੰਨੇਮ ਇੰਨੇ ਲਾ ਨਮ ਹੈ ਭਾਰਤ ਰਾਜੇ ਨੂੰ ਹੂੰ ਮਨਾ ਲਗੀ ਆਰਿਨ ਏਰਾ ਏਰਾ ਨਮਾ ਗੁਸਤਾ ਲਾਈ ਹੂੰ ਸਿੱਖ ਰਿਹਾ ਲਗਾਈ ਇਕਾ ਸੇ ਨਾ ਮੇਰਦਤ ਕਾ ਪੰਜਾਬ ਤੇਰੇ ਕਾਰ ਢੇਰ ਬੱਗੇ ਖਲ ਰੀ ਤੋ ਆਰਿੰਦਰ ਨਨੋਰੂ ಅಡ್ಡೊತ್ತಿಗೆ ಮಲ್ಲು ಇವರು ಹೈ ಕೆ ಮಲ್ಲ ಹಂಗೆ ಯಾರಿಂದ್ರೆ ನನ್ನ ಟ್ರ್ಯಾಕ್ಟರ್ ತೂಯ್ನೈ ಅವ್ರ ಹುರ್ಮಿ ನಲ್ಕಾರ ಮಸಿನ್ ದಿಕ್ಕಿ ನನ್ನೈ ಅವ್ರ ಅದಾರಿಗೆ ಬೇಡ ಹೂ ಬಚ್ರಿ ಅವ್ರ ನಲಕ್ ಹೂ ಜಲ್ದಿ ಖತಮ್ ಮನಿ ಕಾ ಬೈ ಅವ್ರ ಪೈದಾವಾರ ಹೂ ಬಗ್ಗೆ ಮನಿ ಕ್ಯಾಲಿ
0: ತೋ ಸಂಗ್ಯಾರೋ ಇನ್ನಲ್ ತ ಸಮಯ ನೂ ಬಿಜ್ಲಿ ಅರಾ ಅಮ್ ಗಹಿ ಕುಹಾ ಸಮಸ್ಯ ನಮೇ ಅವಶ್ಯಕ ಲಪರವಾಹಿ ನನ್ನ ಗಹಿ ಕಾರಣ ಹಿಕೆ ಕೇನು ಆಲೈ ತಂಗ ಅಡ್ಪತಿ ಬರಿ ಕಾನೈ ಖನೆ ಪಂಖಾ ಲೈಟ್ ಕುಠಿನ್ ಮಲ್ ತೇಬ್ನೈ ಮೊಬೈಲ್ ಚಾರ್ಜರ್ ನನ್ ಘಂಟು ಗುಟಿ ಪಲಗ್ ನನ್ ಲಗಾಬಾನೆ ಕಿ ಉಯ್ನೆ ಅನ್ನೆಮ್ ಅಮ್ಗೆಹಿ ಬರ್ಬಾದಿ ಹೂ ಆಮ್ ಕಥಾ ಮಂಜಾ ಕೆರಾ ನಲ್ ನನ್ ಖುಲಾ ಅಂಬನಾ ಚಿನ್ನಾ ಗಾಡಿ ಗುಟಿನ್ ಪೈಪ್ ಲಗಾಬ ಅರ್ಕಿ ನೋಡ್ನಾ ಜರೂರತಿ ಬಗ್ಗೆ ಅಮನ್ ಬಹಾಬಾನ ಗುಟಿ ಇಬಡಾ ಕೊಹಾ ಕಾರಣ ತಲಿ ಬಿಜ್ಲಿ ಬಿಲ್ಲಿ ಗಹಿ ಬಚತ್ ನನ್ನಾ ಹೂ ಕೊಹಾ ಕಥಾ ಮಲ್ಲಾ ಪಹೇನ್ ನಾಮ್ ದಾವ್ ಆದತ್ ನನ್ ಅಪ್ನ ಅರ್ಕಿ ਕੋਹਾਂ ਮਾਤਰਾ ਨੂੰ ਬਿਜਲੀ ਨਨ ਬਛਾ ਬਾਉਂਦਾ ਥਈ ਕਮਲਾ ਜਮਿਤੀ ਆਗੇ ਨਮਾ ਇਸਨ ਕਾ ਜ਼ਰੂਰਤ ਮੱਲਾ ਆ ਅੱਡਾ ਨੂੰ ਪੰਖਾ ਬਲਬ ਟੀ ਵੀ ਅਰਾ ਦੂਸਰਾ ਬਿਜਲੀ ਬਿੱਲੀ ਗਹੀ ਸਮਾਨ ਨਨ ਬੰਦ ਨਨਾ ਚਾਹੀ ਔਰ ਐਲ ਈ ਡੀ ਬਲਬ ਗਹੀ ਪ੍ਰਯੋਗ ਨਨਾ ਚਾਹੀ ਅਤੁਕ ਦੂਸਰਾ ਬਲਬ ਗਹੀ ਤੁਲਨਾ ਨੂੰ ਜੁੱਕੀ ਬਿਜਲੀ ਖਰਚ ਮਨੀ ਮੋਬਾਈਲ ਅਰਾ ਲੈਪਟੋਪ ਕੁਠੀ ਚਾਰਜ ਮੰਜ ਕਾਤੀ ਬੰਦ ਨਨਾ ਚਾਹੀ ਔਰ ਨਮਾ ਇੰਨੇ ਨਨਰ ਕੀ ਬਿਜਲੀ ਗੁਠਿਨ ਬਚਾਵਾਨਾ ਚਾਹੀਦਾ।